0: ਅਤੇ ਗੋਲ ਗੱਪਿਆਂ ਦਾ ਪਾਣੀ
1: All Mamster products are nut free and made in Canada now available at your nearest Asian grocery store
2: ਤੁਮ ਇਤਨਾ ਜੋ ਮੁਸਕਰਾ ਰਹੇ ਹੋ
3: ਆਪਕਾ ਨਿਆ ਸਟੇਸ਼ਨ ਲਾਈਕਾ ਰੇਡੀਓ ਗਜ਼ਲਸ ਬਹੁਤ ਜਲਦ ਆ ਰਹਾ ਹੈ
4: Cool music for a super hot summertime on the Leica Radio Network.